0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਏ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਡਾਕਟਰ ਯਾਦਵਿੰਦਰ ਸਿੰਘ ਦੀ ਵਾਰਤਾ ਸੁਣਵਾਵਾਂਗੇ ਪੰਜਾਬੀ ਵਿੱਚ। 12 ਮਾਹ ਕਾਵ ਪਰੰਪਰਾ ਤੇ ਸੁਫੀਆਨਾ ਕਲਾਮ ਪੇਸ਼ ਕੀਤਾ ਜਾਏਗਾ, ਪਰ ਪਹਿਲਾਂ ਅਸੀਂ ਤੁਹਾਡੇ ਨਾਲ ਇੰਟਰਨੈਸ਼ਨਲ ਡੇ ਆਫ ਪੋਟੈਟੋ ਯਾਨੀ ਅੰਤਰਰਾਸ਼ਟਰੀ ਆਲੂ ਦਿਵਸ ਬਾਰੇ ਕੁਝ ਗੱਲਾਂ ਸਾਂਝੀਆਂ ਕਰਾਂਗੇ। ਆਲੂ ਦੁਨੀਆ ਦੀ ਤੀਜੀ ਸਭ ਤੋਂ ਵੱਧ ਖਪਤ ਹੋਣ ਵਾਲੀ ਫਸਲ ਏ ਤੇ ਇਹ ਪੂਰੇ ਸੰਸਾਰ 'ਚ 2 ਅਰਬ ਤੋਂ ਵੱਧ ਲੋਕਾਂ ਦਾ ਢਿੱਡ ਭਰਦੀ ਏ। ਆਲੂ ਦਾ ਉਗਾਇਆ ਜਾਣਾ 6000 ਸਾਲ ਪਹਿਲਾਂ ਦੱਖਣੀ ਅਫਰੀਕਾ ਦੇ ਪੇਰੂ ਖੇਤਰ 'ਚ ਸ਼ੁਰੂ ਹੋਇਆ ਸੀ। ਹੌਲੀ ਹੌਲੀ ਇਹ ਦੂਜੇ ਦੇਸ਼ਾਂ 'ਚ ਵੀ ਪੈਦਾ ਕੀਤਾ ਜਾਣ ਲੱਗਾ ਤੇ ਭਾਰਤ ਆਲੂ ਦੀ ਪੈਦਾਵਾਰ 'ਚ ਵਿਸ਼ਵ 'ਚ ਦੂਜੇ ਨੰਬਰ 'ਤੇ ਹੈ। ਆਲੂ ਆਮ ਸਬਜ਼ੀ ਨਹੀਂ ਏ, ਇਹ ਊਰਜਾ ਦਾ ਇੱਕ ਵਧੀਆ ਕੁਦਰਤੀ ਸੋਮਾ ਏ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ B6, ਪੋਟੈਸ਼ੀਅਮ ਤੇ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਨੇ। ਪੂਰੇ ਵਿਸ਼ਵ 'ਚ ਵੱਡੀ ਮਾਤਰਾ 'ਚ ਆਲੂਆਂ ਦਾ ਉਗਾਇਆ ਜਾਣਾ ਰੋਜ਼ਗਾਰ ਦਿੰਦਾ ਏ, ਲੋਕਾਂ ਨੂੰ ਆਲੂ ਸਸਤੇ ਭਾਵ 'ਤੇ ਮਿਲਦਾ ਏ, ਇਹ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨੂੰ ਪੋਸ਼ਣ ਪ੍ਰਦਾਨ ਕਰਦਾ ਏ। ਬਹੁਤ ਸਮਾਂ ਪਹਿਲਾਂ ਜਦੋਂ ਚੀਨ 'ਚ ਅਕਾਲ ਪਿਆ ਤਾਂ ਆਲੂ ਨੇ ਲੋਕਾਂ ਦੀ ਭੁੱਖ ਮਿਟਾਉਣ 'ਚ ਖਾਸ ਭੂਮਿਕਾ ਨਿਭਾਈ, ਜਿਸ ਨਾਲ ਆਲੂ ਦੀ ਫਸਲ ਜ਼ਰੂਰੀ ਅਤੇ ਸੁਰੱਖਿਅਤ ਮੰਨੀ ਜਾਣ ਲੱਗੀ। ਅੱਜ ਸੰਸਾਰ ਭਰ ਦੇ ਦੇਸ਼ਾਂ 'ਚ 5000 ਤੋਂ ਵੱਧ ਕਿਸਮਾਂ ਦੇ ਆਲੂਆਂ ਦੀ ਪੈਦਾਵਾਰ ਹੁੰਦੀ ਏ ਤੇ ਵਿਸ਼ਵ ਦੇ 159 ਦੇਸ਼ਾਂ 'ਚ ਆਲੂ ਬੀਜੇ ਜਾਂਦੇ ਨੇ। ਆਲੂਆਂ ਦੀ ਖੇਤੀ ਚੰਗੇ ਤਰੀਕੇ ਹੋ ਸਕੇ ਤੇ ਇਸ ਦਾ ਸੰਰਖਣ ਕਰਨ ਲਈ ਕਈ ਪੁਰਾਣੀਆਂ ਤਕਨੀਕਾਂ ਦੇ ਨਾਲ ਨਾਲ ਨਵੇਂ ਤਰੀਕੇ ਵੀ ਵਰਤੇ ਜਾ ਰਹੇ ਨੇ। ਬੜੀ ਹੀ ਵਧੀਆ ਗੱਲ ਏ ਕਿ ਆਲੂ ਦੀ ਫਸਲ ਲਈ ਘੱਟ ਪਾਣੀ ਤੇ ਘੱਟ ਖਾਦ ਦੀ ਲੋੜ ਹੁੰਦੀ ਏ ਤੇ ਇਹ ਸਿਹਤਮੰਦ ਸਬਜ਼ੀ ਏ ਤੇ ਨਾਲ ਹੀ ਸਸਤੀ ਵੀ ਤੇ ਸਭ ਤੋਂ ਵੱਧ ਆਲੂ ਆਸਟ੍ਰੇਲੀਆ ਦੇ ਲੋਕੀ ਖਾਂਦੇ ਨੇ ਤੇ ਆਲੂ ਤਾਂ ਭਾਰਤ 'ਚ ਵੀ ਤਕਰੀਬਨ ਹਰ ਘਰ 'ਚ ਖਰੀਦ ਕੇ ਲਿਆਂਦਾ ਜਾਂਦਾ ਏ। ਕਈ ਸਬਜ਼ੀਆਂ ਨਾਲ ਆਲੂ ਵਰਤਿਆ ਜਾਂਦਾ ਏ। ਆਲੂ ਦੇ ਪਰੌਂਠੇ ਤਾਂ ਪੰਜਾਬੀ ਖੁਸ਼ ਹੋ ਕੇ ਖਾਂਦੇ ਨੇ ਤੇ ਇਹ ਸਨ ਅੰਤਰਰਾਸ਼ਟਰੀ ਆਲੂ ਦਿਵਸ ਬਾਰੇ ਕੁਝ ਗੱਲਾਂ ਬਾਤਾਂ ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ ਪੰਜਾਬੀ ਵਿੱਚ 12 ਮਾਹ ਕਾਵ ਪਰੰਪਰਾ। ਵਾਰਤਾਕਾਰ ਨੇ ਡਾਕਟਰ ਯਾਦਵਿੰਦਰ ਸਿੰਘ।
1: ਗੁਰਬਾਣੀ ਦਾ ਮਹਾਂਵਾਕ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲੱਖਿਆ। ਕਾਦਰ ਕਾਇਨਾਤ ਦੀ ਖੂਬਸੂਰਤੀ 'ਚ ਸਮਾਇਆ ਹੈ, ਇਹ ਖੂਬਸੂਰਤੀ ਬੇਅੰਤ ਅਤੇ ਅਥਾਹ ਹੈ। ਇਸ ਦਾ ਵਰਣਨ ਸ਼ਬਦਾਂ 'ਚ ਨਹੀਂ ਕੀਤਾ ਜਾ ਸਕਦਾ। ਇਸ ਕਾਇਨਾਤ 'ਚ ਇੱਕ ਪਾਸੇ ਉੱਚੇ ਅਤੇ ਵਿਸ਼ਾਲ ਪਰਬਤ ਨੇ ਤਾਂ ਦੂਜੇ ਪਾਸੇ ਸ਼ੂਕਦੇ ਦਰਿਆ, ਕਿਤੇ ਰੇਤ ਨਾਲ ਭਰਿਆ ਮਾਰੂਥਲ ਹੈ ਤੇ ਕਿਤੇ ਲਹਿਲਹਾਉਂਦੀਆਂ ਫਸਲਾਂ ਨਾਲ ਭਰੇ ਹਰਿਆਲੀ ਦੀ ਭਾਅ ਮਾਰਦੇ ਦਿਲਕਸ਼ ਮੈਦਾਨ। ਇਸ ਵੰਨ ਸਵੰਨੀ ਕੁਦਰਤ ਦੇ ਦੀਦਾਰ ਕਰਦਿਆਂ ਮੂੰਹੋਂ ਨਿਕਲਦਾ ਹੈ, ਅੱਖਾਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਕੁਦਰਤ ਦਾ ਚੱਕਰ ਅਟਲ ਹੈ, ਬੇਰੋਕ ਹੈ, ਇਹ ਨਿਰੰਤਰ ਚੱਲ ਰਿਹਾ। ਵਕਤ ਦੇ ਨਾਲ ਨਾਲ ਰੁੱਤਾਂ ਅਤੇ ਮੌਸਮ ਬਦਲਦੇ ਰਹਿੰਦੇ ਨੇ। ਹੱਡ ਚੀਰ ਦੀ ਸਿਆਲ ਦੀ ਰੁੱਤ ਤੋਂ ਬਾਅਦ ਬਸੰਤ ਦੀ ਆਮਦ ਅਤੇ ਲੂਹਾਂ ਭਰੀ ਗਰਮੀ ਤੋਂ ਬਾਅਦ ਰਿਮਚਿਮ ਬਰਸਦੇ ਮੇਘ। ਸਮੇਂ ਦੇ ਚੱਕਰ ਨਾਲ ਰੁੱਤਾਂ ਵੀ ਬਦਲਦੀਆਂ ਨੇ। ਇਹਨਾਂ ਬਦਲਦੇ ਮੌਸਮਾਂ 'ਚ ਮਨ ਦਾ ਮੌਸਮ ਵੀ ਅਗੜਾਈ ਲੈਂਦਾ। ਸਦੀਆਂ ਤੋਂ ਬੰਦਾ ਕੁਦਰਤ ਦੀ ਇਸ ਤਬਦੀਲੀ ਨੂੰ ਦੇਖਦਾ ਅਤੇ ਮਹਿਸੂਸ ਕਰਦਾ ਆ ਰਿਹਾ, ਇਸ ਨੂੰ ਸਮਝਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ। ਬਦਲਦੇ ਮੌਸਮਾਂ ਦੀ ਥਾਂ ਪਾਉਂਦਾ ਬੰਦਾ ਕਾਇਨਾਤ ਦੇ ਸੁਹੱਪਣ 'ਚ ਰਚ ਮਿਚ ਜਾਣ ਲਈ ਬੇਬਲ ਹੁੰਦਾ। ਨਾਨਕ ਲੀਨ ਭਇਓ ਗੋਬਿੰਦ ਸਿਓਂ, ਜਿਉਂ ਪਾਣੀ ਸੰਗ ਪਾਣੀ। ਆਧੁਨਿਕ ਦੌਰ ਦੀ ਤੇਜ਼ ਰਫ਼ਤਾਰੀ ਵਿੱਚ ਜਦੋਂ ਬੰਦੇ ਕੋਲ ਮੌਸਮ ਦੀਆਂ ਅਟਖੇਲੀਆਂ ਦੇਖਣ ਦਾ ਸਮਾਂ ਨਾ ਬਚਿਆ ਤਾਂ ਰੁੱਤਾਂ ਕੁਮਲਾ ਗਈਆਂ। ਇਹਨਾਂ ਕੁਮਲਾਈਆਂ ਰੁੱਤਾਂ ਦੀ ਬਾਤ ਦਲੀਪ ਕੌਰ ਟਿਵਾਣਾ ਨੇ ਆਪਣੀ ਕਥਾ ਰੱਬ ਤੇ ਰੁੱਤਾਂ 'ਚ ਪਾਈ। ਰੁੱਤਾਂ ਦੀ ਫਰਮਾਇਸ਼ 'ਤੇ ਚਿੜੀ ਬਣ ਕੇ ਧਰਤੀ 'ਤੇ ਬੌੜਿਆ ਰੱਬ ਜਦੋਂ ਦੇਖਦਾ ਹੈ ਕਿ ਉਹਦੀਆਂ ਬਣਾਈਆਂ ਰੁੱਤਾਂ ਨੂੰ ਮਾਨਣ ਦੀ ਹੁਣ ਕਿਸੇ ਕੋਲ ਵਿਹਲ ਨਹੀਂ ਤਾਂ ਇੱਕ ਵਾਰ ਤਾਂ ਉਹ ਪਰੇਸ਼ਾਨ ਹੋ ਜਾਂਦਾ ਹੈ। ਪਰ ਬਰਸਾਤ 'ਚ ਭਿੱਜਦੇ ਗੁਣਗੁਣਾਉਂਦੇ ਇੱਕ ਬੰਦੇ ਦੇ ਬੋਲ ਉਸਦੇ ਮਨ ਨੂੰ ਟੁੰਬਦੇ ਨੇ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਉਸਦੇ ਬੋਲ ਸੁਣ ਕੇ ਰੱਬ ਅਸੀਸ ਦਿੰਦਾ ਹੈ, ਜਦੋਂ ਤੱਕ ਧਰਤ 'ਤੇ ਇੱਕ ਵੀ ਅਜਿਹਾ ਇਨਸਾਨ ਹੈ

ਰੁੱਤਾਂ ਇਸ ਧਰਤੇ ਹੀ ਵਾਸ ਕਰਨਗੀਆਂ। ਕਵੀ ਮਨ ਨੇ ਰੁੱਤਾਂ ਦੀ ਤਬਦੀਲੀ ਨੂੰ ਜ਼ੁਬਾਨ ਦਿੱਤੀ ਤਾਂ ਭਾਰਤੀ ਕਾਵਿ ਦੀ ਇੱਕ ਨਵੀਂ ਵੰਨਗੀ ਨੇ ਜਨਮ ਲਿਆ, ਖੱਟ ਰਿਤੂ ਵਰਣਨ। ਸੰਸਕ੍ਰਿਤ ਭਾਸ਼ਾ ਵਿੱਚ 6 ਰੁੱਤਾਂ ਨੂੰ ਕਵੀਆਂ ਨੇ ਮਨ ਦੀ ਵੇਦਨਾ ਨਾਲ ਜੋੜ ਕੇ ਮੌਸਮਾਂ ਦਾ ਮਨ ਨਾਲ ਰਿਸ਼ਤਾ ਗੂੜਾ ਕਰ ਦਿੱਤਾ। ਇਸ ਕਾਵਿ ਰੂਪ ਨੂੰ ਰੁੱਤੀ ਕਾਵਿ ਵੀ ਕਿਹਾ ਜਾਂਦਾ ਹੈ। ਇਸ ਵਿੱਚ ਖੁਸ਼ੀ ਅਤੇ ਮਿਲਾਪ ਦੇ ਮੰਗਲ ਗੀਤ ਗਾਏ ਜਾਂਦੇ ਨੇ। ਹੌਲੀ ਹੌਲੀ ਲੋਕ ਗੀਤਾਂ ਨੇ ਇਸ ਕਾਵਿ ਰੂਪ ਨੂੰ ਅਪਣਾ ਲਿਆ। ਹੁਣ ਵਰਣਨ 6 ਰੁੱਤਾਂ ਤੱਕ ਸੀਮਤ ਨਾ ਰਿਹਾ, ਇਹ 12 ਮਹੀਨਿਆਂ ਤੱਕ ਫੈਲ ਗਿਆ। ਇਸ ਦੇ ਵਿਸ਼ੇ ਵਿੱਚ ਵੀ ਤਬਦੀਲੀ ਆਈ। ਜਿੱਥੇ ਖੱਟ ਰਿਤੂ ਵਰਣਨ ਵਿੱਚ ਮੰਗਲ ਗੀਤਾਂ 'ਤੇ ਵਧੇਰੇ ਜ਼ੋਰ ਸੀ, ਉੱਥੇ 12 ਮਾਹ ਪਰਦੇਸ ਗਏ ਪਤੀ ਦੇ ਵਿਛੋੜੇ ਨੂੰ ਪ੍ਰਗਟਾਉਣ ਵਾਲੀ ਰਚਨਾ ਬਣ ਗਿਆ। 11 ਮਹੀਨੇ ਵਿਛੋੜੇ ਦੇ ਅਤੇ ਆਖਰੀ ਮਹੀਨਾ ਮਿਲਣ ਦਾ, ਹਰ ਮਹੀਨੇ ਬਾਰੇ ਬੰਦ ਲਿਖੇ ਜਾਣ ਲੱਗੇ ਜਿਸ ਵਿੱਚ ਮਨੁੱਖੀ ਭਾਵਨਾਵਾਂ, ਇੱਛਾਵਾਂ, ਕਾਮਨਾਵਾਂ ਅਤੇ ਜਜ਼ਬਿਆਂ ਦਾ ਖੂਬਸੂਰਤ ਵਰਣਨ ਕੀਤਾ ਜਾਂਦਾ। ਅਤੇ ਇਸ ਤਰ੍ਹਾਂ ਭਾਰਤੀ ਸਾਹਿਤ ਵਿੱਚ 12 ਮਾਹ ਜਿਹੇ ਕਾਵਿ ਰੂਪ ਦਾ ਮੁੱਢ ਬੱਜਿਆ। ਪੰਜਾਬੀ ਦੇ 12 ਮਾਹ ਲੋਕ ਸਾਹਿਤ ਦੀ ਧਰੋਹਰ ਹਨ। ਪੰਜਾਬੀਆਂ ਨੇ ਲੋਕ ਗੀਤਾਂ ਦੀ ਵੰਨਗੀ ਵਜੋਂ ਹੀ 12 ਮਾਹ ਕਾਵਿ ਰੂਪ ਦੀ ਰਚਨਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਇਸ ਲੋਕ ਗੀਤਾਂ ਵਾਲੇ 12 ਮਾਹ ਨੂੰ ਅਧਿਆਤਮਕ ਰੰਗਤ ਚਾੜ ਦਿੱਤੀ ਅਤੇ ਬਾਅਦ ਵਿੱਚ ਇਹ ਪੰਜਾਬੀ ਸਾਹਿਤ ਦਾ ਹਰਮਨ ਪਿਆਰਾ ਕਾਵਿ ਰੂਪ ਹੋ ਨਿਬੜਿਆ। ਸੰਸਾਰਕ ਬੰਧਨਾਂ ਵਿੱਚ ਬੱਝੀ ਔਰਤ ਅਧਿਆਤਮਕ 12 ਮਾਹ ਵਿੱਚ ਜੀਵਾਤਮਾ ਬਣ ਗਈ। ਪਰਦੇਸ ਗਿਆ ਪਤੀ ਦਾ ਬਿੰਬ ਪਰਮਾਤਮਾ 'ਚ ਤਬਦੀਲ ਹੋ ਗਿਆ। ਇਸ ਤਰ੍ਹਾਂ ਪਰਮਾਤਮਾ ਦੇ ਵਿਛੋੜੇ ਵਿੱਚ ਤੜਫਦੀ ਆਤਮਾ ਦੀ ਸਥਿਤੀ ਦਾ ਬਿਆਨ ਅਧਿਆਤਮਿਕ 12 ਮਾਹ ਦਾ ਮੂਲ ਵਿਸ਼ਾ ਹੋ ਨਿਬੜਿਆ। ਲੋਕ 12 ਮਾਹ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਕਿਉਂਕਿ ਇਹ ਔਰਤਾਂ ਦੀਆਂ ਰਚਨਾਵਾਂ ਹਨ, ਇਸ ਲਈ ਇਹਨਾਂ ਵਿੱਚ ਵਿਛੋੜੇ ਦੀ ਸਥਿਤੀ ਦਾ ਤਾਂ ਖੂਬ ਵਰਣਨ ਹੋਇਆ ਹੈ ਪਰ ਮਿਲਾਪ ਦੀ ਸਥਿਤੀ ਬਾਰੇ ਬਹੁਤਾ ਕੁਝ ਨਹੀਂ ਕਿਹਾ ਮਿਲਦਾ। ਦੂਜਾ, ਔਰਤਾਂ ਕਿਉਂਕਿ ਆਪਣੇ ਮਨ ਦੀ ਗੱਲ ਸਿੱਧੇ ਰੂਪ ਵਿੱਚ ਨਹੀਂ ਕਹਿ ਸਕਦੀਆਂ, ਇਸ ਲਈ ਉਹ ਆਪਣੀਆਂ ਭਾਵਨਾਵਾਂ ਨੂੰ ਕਿਸੇ ਧਾਰਮਿਕ ਨਾਇਕ ਦੇ ਹਵਾਲੇ ਨਾਲ ਕਹਿੰਦੀਆਂ ਨੇ, ਖਾਸ ਕਰਕੇ ਰਾਧਾ ਅਤੇ ਕ੍ਰਿਸ਼ਨ ਦੇ ਹਵਾਲੇ ਨਾਲ। ਲੋਕ 12 ਮਾਹ ਦੀ ਤੀਜੀ ਵਿਸ਼ੇਸ਼ਤਾ ਪਤੀ ਦਾ ਘਰ ਤੋਂ ਦੂਰ ਹੋਣਾ ਹੈ। ਆਰਥਿਕ ਜਾਂ ਸਮਾਜਿਕ ਕਾਰਨਾਂ ਕਰਕੇ ਪਤੀ ਸਾਲਾਂ ਬੱਧੀ ਘਰ ਤੋਂ ਦੂਰ ਰਹਿੰਦਾ ਹੈ, ਜਿਸ ਕਾਰਨ ਇਹਨਾਂ 12 ਮਾਹਾਂ ਵਿੱਚ ਬਿਰਹੋਂ ਦੀ ਪੀੜ ਦਾ ਵਰਣਨ ਵਧੇਰੇ ਹੋਇਆ ਮਿਲਦਾ ਹੈ। ਇਹਨਾਂ 12 ਮਾਹਾਂ ਵਿੱਚ ਹਰ ਮਹੀਨੇ ਦੇ ਸਮਾਜਕ, ਸੱਭਿਆਚਾਰਕ ਅਤੇ ਕੁਦਰਤੀ ਵੇਰਵੇ ਵੀ ਮਿਲਦੇ ਨੇ। ਸਾਉਣ ਮਹੀਨੇ ਪੀਂਘਾਂ ਪੈਂਦੀਆਂ ਨੇ, ਬਾਗਾਂ 'ਚ ਪਪੀਹਾ ਬੋਲਦਾ ਹੈ, ਸਰਦੀਆਂ 'ਚ ਲੇਫ ਤਲਾਈਆਂ ਭਰਾਉਣ ਦਾ ਜ਼ਿਕਰ ਮਿਲਦਾ ਹੈ, ਫੱਗਣ ਦੇ ਮਹੀਨੇ ਹੋਲੀ ਦੇ ਤਿਉਹਾਰ ਦੇ ਰੰਗ ਬਿਖਰਦੇ ਨੇ। ਲੋਕ 12 ਮਾਹ ਦੀਆਂ ਕੁਝ ਵੰਨਗੀਆਂ ਨੂੰ ਇਸ ਸੰਦਰਭ 'ਚ ਵਾਚਿਆ ਜਾ ਸਕਦਾ ਹੈ। ਚੜ੍ਹਿਆ ਮਹੀਨਾ ਅੱਸੂ ਨੀ ਸੁਣ ਮੇਰੀ ਸੱਸੂ, ਨੀ ਸੱਸੂ ਬੜ ਬੋਲੀਏ, ਤੇਰਾ ਪੁੱਤ ਵਸੇ ਪਰਦੇਸ ਨੀ ਕਿਹਦੇ ਨਾਲ ਬੋਲੀਏ। ਚੜ੍ਹਿਆ ਮਹੀਨਾ ਵਿਸਾਖ ਚਿੱਤ ਨੀ ਉਦਾਸ, ਸਹੀਓ ਨੀ ਮੈਂ ਕੀ ਕਰਾਂ, ਮੇਰਾ ਸ਼ਾਮ ਵਸੇ ਪਰਦੇਸ ਕੁਝ ਨਹੀਂ ਮੈਂ ਖਾਏ ਮਰਾਂ। ਕੱਤਕ ਕਹਿਰ ਜੋ ਕੀਤਾ ਪਿਆਲਾ ਜ਼ਹਿਰ ਦਾ ਮੈਂ ਪੀਤਾ, ਹੁਣ ਤਾਂ ਮਿਲ ਜਾ ਸਾਨੂੰ ਕ੍ਰਿਸ਼ਨ ਮੁਰਾਰ। ਗੁਰੂ ਸਾਹਿਬਾਨ ਨੇ ਆਪਣੀ ਗੱਲ ਕਹਿਣ ਲਈ ਲੋਕ ਬੋਲੀਆਂ ਅਤੇ ਲੋਕ ਕਾਵਿ ਰੂਪਾਂ ਨੂੰ ਮਾਧਿਅਮ ਚੁਣਿਆ। ਰਾਗ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਲਿਖਿਆ 12 ਮਾਹ ਵੀ ਲੋਕ ਕਾਵਿ ਰੂਪ 12 ਮਾਹ ਦੀ ਵੰਨਗੀ ਦਾ ਹੀ ਇੱਕ ਹਿੱਸਾ ਹੈ। ਗੁਰੂ ਨਾਨਕ ਸਾਹਿਬ ਨੇ ਰਾਗ ਤੁਖਾਰੀ ਵਿੱਚ ਰਚੇ ਇਸ 12 ਮਾਹ ਨੂੰ ਪੰਜਾਬੀ ਦੇ ਵਿਸ਼ਿਸ਼ਟ ਸਾਹਿਤ ਦਾ ਪਹਿਲਾ 12 ਮਾਹ ਹੋਣ ਦਾ ਸੁਭਾਗ ਹਾਸਲ ਹੈ। ਪ੍ਰਚਲਿਤ ਧਾਰਨਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਅੰਤਲੇ ਸਮਿਆਂ ਵਿੱਚ ਕਰਤਾਰਪੁਰ ਸਾਹਿਬ ਵਿਖੇ ਇਸ 12 ਮਾਹ ਦੀ ਰਚਨਾ ਕੀਤੀ। ਇਸ ਬਾਣੀ ਵਿੱਚ ਉਹਨਾਂ ਨੇ ਬਾਹਰ ਦੇ ਇਲਾਕੇ 'ਚ ਬਿਤਾਏ ਆਪਣੇ ਬਚਪਨ ਦੇ ਮਹੀਨਿਆਂ ਨੂੰ ਚੇਤੇ ਕੀਤਾ ਹੈ। ਹਾੜ ਦੇ ਮਹੀਨੇ 'ਚ ਬੀਂਡਿਆਂ ਦੀ ਆਵਾਜ਼, ਸਾਉਣ ਦੇ ਮਹੀਨੇ ਲੜਦੇ ਮੱਛਰਾਂ ਅਤੇ ਸੱਪਾਂ ਦਾ ਜ਼ਿਕਰ ਬਾਹਰ ਦੇ ਇਲਾਕੇ ਦੀਆਂ ਯਾਦਾਂ ਦਾ ਹੀ ਪਰਤਾਓ ਹੈ। ਮੱਛਰ ਡੰਗ ਸਾਇਰ ਭਰ ਸੂਬਰ, ਬਿਨ ਹਰ ਕਿਉਂ ਸੁੱਖ ਪਾਈਏ। ਅੱਸੂ ਦੇ ਮਹੀਨੇ ਵਿੱਚ ਖਿੜਦੇ ਕਾਹੀ ਦੇ ਚਿੱਟੇ ਫੁੱਲਾਂ ਦਾ ਵਰਣਨ ਵੀ ਇਸ 12 ਮਾਹ ਵਿੱਚ ਬੜੀ ਖੂਬਸੂਰਤੀ ਨਾਲ ਹੋਇਆ ਹੈ। ਕੂਕਰ ਕਾਹੀ ਸੈ ਫੂਲੇ, ਗੁਰੂ ਅਰਜਨ ਦੇਵ ਜੀ ਰਚਿਤ 12 ਮਾਹ ਰਾਗ ਮਾਝ ਵਿੱਚ ਰਚਿਆ ਗਿਆ ਹੈ। ਇਹ 12 ਮਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 133 ਤੋਂ 136 ਤੱਕ ਸੁਸ਼ੋਭਿਤ ਹੈ। ਇਸ 12 ਮਾਹ ਦੀ ਪਹਿਲੀ ਸਤਰ ਹੀ ਵਿਛੋੜੇ ਅਤੇ ਮਿਲਾਪ ਦੇ ਦਵੰਦ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਬਿਆਨਦੀ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਗੁਰੂ ਸਾਹਿਬ ਜਨਮ ਜਨਮਾਂਤਰਾਂ ਦੇ ਆਵਾਗੌਣ ਵਿੱਚ ਫਸੇ ਮਨੁੱਖ ਦੀ ਸਥਿਤੀ ਨੂੰ ਇਸ 12 ਮਾਹ ਵਿੱਚ ਜ਼ੁਬਾਨ ਦਿੰਦੇ ਨੇ। ਪਰਮਾਤਮਾ ਤੋਂ ਵਿਛੜੀ ਆਤਮਾ ਦੁੱਖ ਚੱਲਦੀ ਹੈ। ਇਸ ਦਾ ਇੱਕੋ ਹੱਲ ਹੈ, ਪਰਮਾਤਮਾ ਨਾਲ ਮੁੜ ਮਿਲਾਪ। ਪ੍ਰਭ ਬਿਨ ਅਵਰ ਨਾ ਕੋਏ। ਇਸ 12 ਮਾਹ ਵਿੱਚ ਕੁਦਰਤ ਦਾ ਖੂਬਸੂਰਤ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਮਾਘ ਦੇ ਮਹੀਨੇ ਦਾ ਦ੍ਰਿਸ਼ ਚਿਤਰਨ ਕਰ

ਤੇ ਲਿਖਦੇ ਨੇ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਕੇ ਕਰਦਾਨ। ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੀ ਇਸ ਤੁਕ ਤੋਂ ਪਤਾ ਚੱਲਦਾ ਹੈ ਕਿ ਅਧਿਆਤਮਕ ਤੇ ਪ੍ਰੇਮਾਤਮਕ ਹੋਣ ਦੇ ਬਾਵਜੂਦ ਗੁਰੂ ਸਾਹਿਬ 12 ਮਾਹ ਵਿੱਚ ਵਿਸ਼ੇ ਪੱਖੋਂ ਕੁਝ ਬਦਲਾਅ ਵੀ ਕਰਦੇ ਨੇ। ਪ੍ਰੇਮ ਤੇ ਬਿਰਹੋ ਦੇ ਨਾਲ ਨਾਲ ਇੱਥੇ ਉਪਦੇਸ਼ ਦਾ ਪੱਖ ਵੀ ਉਜਾਗਰ ਹੁੰਦਾ ਹੈ। ਪ੍ਰਕਿਰਤੀ ਦੇ ਭਾਵ ਚਿਤਰਨ ਦੋਵੇਂ ਇਸ 12 ਮਾਹ ਦੇ ਮੂਲ ਗੁਣ ਹਨ। ਸੂਫੀ ਕਵੀਆਂ ਵਿੱਚੋਂ ਅਲੀ ਹੈਦਰ ਦਾ 12ਵਾਂ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ। ਕਿੱਸਾ ਕਵੀਆਂ ਵਿੱਚੋਂ ਹਾਫਿਜ਼ ਬਰਖੁਰਦਾਰ ਤੇ ਹਾਸ਼ਮ ਦੇ 12ਵਾਂ ਮਕਬੂਲ ਹੋਏ। ਡਾਕਟਰ ਪਿਆਰਾ ਸਿੰਘ ਪਦਮ ਨੇ 12ਵਾਂ ਕਾਵਿ ਰੂਪ ਬਾਰੇ ਮੁੱਢਲੀ ਖੋਜ ਕੀਤੀ ਅਤੇ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ 12ਵਾਂ ਲਿਖਣ ਦੀ ਪਰੰਪਰਾ 1000 ਤੋਂ ਵੱਧ ਸਾਲ ਪੁਰਾਣੀ ਹੈ। ਉਹਨਾਂ 112 12ਵਾਂ ਪ੍ਰਕਾਸ਼ਿਤ ਕਰਵਾਏ ਅਤੇ ਇਹਨਾਂ ਤੋਂ ਇਲਾਵਾ 207 ਹੋਰ 12ਵਾਂ ਦੀ ਸੂਚੀ ਵੀ ਦਰਜ ਕੀਤੀ। ਇਹਨਾਂ ਵਿੱਚੋਂ ਕੁਝ 12ਵਾਂ ਰਾਧਾ ਕ੍ਰਿਸ਼ਨ ਨਾਲ ਸੰਬੰਧਿਤ ਹਨ, ਜਿਸ ਨੂੰ ਸਰਗੁਣ ਭਗਤੀ ਪਰੰਪਰਾ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਕੁਝ ਇੱਕ 12ਵਾਂ ਪੰਜਾਬੀ ਕਿੱਸਿਆਂ ਦੀਆਂ ਨਾਇਕਾਵਾਂ ਦੇ ਵੀ ਮਿਲਦੇ ਨੇ, ਜਿਵੇਂ ਹੀਰ, ਸੱਸੀ ਤੇ ਸੋਹਣੀ ਨਾਲ ਸੰਬੰਧਿਤ 12ਵਾਂ। ਇਹਨਾਂ ਤੋਂ ਇਲਾਵਾ ਵੈਰਾਗ ਤੇ ਗਿਆਨ ਦੀ ਭਾਵਨਾ ਨਾਲ ਓਤ ਪੋਤ ਕੁਝ 12ਵਾਂ ਦਾ ਜ਼ਿਕਰ ਵੀ ਮਿਲਦਾ ਹੈ। ਅਜਿਹੇ 12ਵਾਂ ਵਿੱਚ ਮਨੁੱਖ ਨੂੰ ਮੋਹ ਮਾਇਆ ਤਿਆਗ ਕੇ ਨਿਮਰਤਾ ਵਾਲਾ ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਗਿਆ ਹੈ। ਕੁਝ ਇੱਕ ਪ੍ਰਸੰਗਾਤਮਕ 12ਵਾਂ ਵੀ ਮਿਲਦੇ ਹਨ, ਜਿਨ੍ਹਾਂ ਵਿੱਚ ਪਿਆਰ ਤੇ ਵੈਰਾਗ ਦੀ ਕਥਾ ਦਰਜ ਕੀਤੀ ਗਈ ਹੁੰਦੀ ਹੈ। ਢੋਲ ਸੰਮੀ ਦਾ 12ਵਾਂ ਅਜਿਹੇ 12ਵਾਂ ਦੀ ਹੀ ਇੱਕ ਉਦਾਹਰਣ ਹੈ। 12ਵਾਂ ਦੀ ਰਚਨਾ ਵੱਖ ਵੱਖ ਛੰਦਾਂ ਵਿੱਚ ਹੁੰਦੀ ਰਹੀ ਹੈ। ਦੋਹਰਾ, ਡਿਓਡ, ਕਾਫੀ, ਬੈਂਤ ਜਿਹੇ ਛੰਦਾਂ ਵਿੱਚ 12ਵਾਂ ਰਚੇ ਗਏ। ਇਹਨਾਂ 12ਵਾਂ ਵਿੱਚ ਦੇਸੀ ਮਹੀਨਿਆਂ ਦਾ ਵਰਣਨ ਮਿਲਦਾ ਹੈ। ਤਕਰੀਬਨ ਬਹੁਤੇ 12ਵਾਂ ਚੇਤ ਮਹੀਨੇ ਤੋਂ ਸ਼ੁਰੂ ਹੋ ਕੇ ਫੱਗਣ ਮਹੀਨੇ 'ਤੇ ਖਤਮ ਹੁੰਦੇ ਨੇ, ਪਰ ਕੁਝ ਕਵੀਆਂ ਨੇ ਚੇਤ ਤੋਂ ਬਿਨਾਂ ਦੂਜੇ ਮਹੀਨਿਆਂ ਤੋਂ ਵੀ ਆਪਣੇ 12ਵਾਂ ਦਾ ਆਰੰਭ ਕੀਤਾ ਹੈ। ਜਿਵੇਂ ਬੁੱਲੇ ਸ਼ਾਹ ਦਾ 12ਵਾਂ ਅੱਸੂ ਮਹੀਨੇ ਤੋਂ ਸ਼ੁਰੂ ਹੁੰਦਾ ਹੈ, ਜਦਕਿ ਕਈ ਕਵੀਆਂ ਨੇ ਕੱਤਕ ਮਹੀਨੇ ਤੋਂ 12ਵਾਂ ਦਾ ਆਰੰਭ ਕੀਤਾ ਹੈ। ਪੰਜਾਬੀ 12ਵਾਂ ਵਿੱਚ ਪੰਜਾਬ ਦੇ ਭੂਗੋਲਿਕ ਦ੍ਰਿਸ਼ਾਂ ਅਤੇ ਰੀਤੀ ਰਿਵਾਜ਼ਾਂ ਦਾ ਖੂਬਸੂਰਤ ਵਰਣਨ ਮਿਲਦਾ ਹੈ। ਫੱਗਣ ਮਹੀਨੇ ਨੂੰ ਬਿਆਨਦਿਆਂ ਬੁੱਲੇ ਸ਼ਾਹ ਲਿਖਦੇ ਨੇ, ਫੱਗਣ ਫੁੱਲੇ ਖੇਤ ਜਿਉਂ ਬਣ ਤਿੰਨ ਫੁੱਲ ਸ਼ਿੰਗਾਰ, ਹਰ ਡਾਲੀ ਫੁੱਲ ਪੱਤੀਆਂ ਗਲ ਫੁੱਲਣ ਦੇ ਹਾਰ, ਹੋਰੀ ਖੇਲਣ ਗਈਆਂ ਫੱਗਣ ਮੇਰੇ ਨੈਣ ਝਲਾਰੀ ਵੱਗਣ, ਔਖੇ ਜਿਉਂਦਿਆਂ ਦੇ ਦਿਨ ਤੱਗਣ ਸੀਨੇ ਬਾਣ ਪ੍ਰੇਮ ਦੇ ਲੱਗਣ, ਹੋਲੀ ਹੋ ਰਹੀ। ਇਸੇ ਤਰ੍ਹਾਂ ਸੂਫੀ ਕਵੀ ਫਰਦ ਫਕੀਰ ਦਾ 12ਵਾਂ ਮਨੁੱਖੀ ਭਾਵਨਾਵਾਂ ਦੀ ਸ਼ਿੱਦਤ ਨਾਲ ਤਰਜਮਾਨੀ ਕਰਦਾ ਜਾਪਦਾ ਹੈ। ਚੜਿਆ ਮਾਂ ਵਸਾਖ ਸੁਹਾਵਣਾ, ਅਸਾਂ ਨਿੱਤ ਤੇਰਾ ਗਮ ਖਾਵਣਾ, ਮੇਰੇ ਤਨ ਵਿੱਚ ਰਿਹਾ ਨਾ ਸੱਤ ਹੈ, ਇਸ ਇਸ਼ਕ ਸੁਕਾਈ ਰੱਤ ਹੈ, ਮੈਂ ਸਾਵੀ ਪੀਲੀ ਹੋ ਰਹੀ, ਮੇਰੀ ਦੇਹੀ ਜ਼ਰਦ ਵਿਸਾਰ ਦੀ, ਨਿੱਤ ਲਿਖ ਲਿਖ ਕਾਗਜ਼ ਘੱਲ ਦੀ, ਸਾਨੂੰ ਸਿੱਕਤ ਸਾਡੇ ਵੱਲ ਦੀ, ਕਦੀ ਭੇਜ ਸੁਨੇਹਾ ਸੁੱਖ ਦਾ, ਕੋਈ ਲਿਆਵੇ ਤੇਰੇ ਮੁੱਖ ਦਾ, ਬਿਨ ਪਾਣੀ ਮਛਲੀ ਮਰ ਚਲੀ, ਕਦੇ ਖਬਰ ਨਾ ਲਈ ਬਿਮਾਰ ਦੀ। ਬੇਸ਼ੱਕ 12ਵਾਂ ਇੱਕ ਮੱਧਕਾਲੀ ਕਾਵਿ ਰੂਪਾਕਾਰ ਹੈ, ਪਰ 19ਵੀਂ ਅਤੇ 20ਵੀਂ ਸਦੀ ਵਿੱਚ ਵੀ ਕਈ ਕਵੀਆਂ ਨੇ ਇਸ ਕਾਵਿ ਰੂਪ 'ਤੇ ਕਲਮ ਅਜ਼ਮਾਈ ਕੀਤੀ। ਬਸਤੀਵਾਦੀ ਦੌਰ ਵਿੱਚ ਕੁਝ ਵਿਲੱਖਣ ਕਿਸਮ ਦੇ 12ਵਾਂ ਵੀ ਲਿਖੇ ਗਏ। ਅੰਗਰੇਜ਼ਾਂ ਨੇ ਜਦੋਂ ਨਾਮਧਾਰੀ ਗੁਰੂ ਬਾਬਾ ਰਾਮ ਸਿੰਘ ਨੂੰ ਜਲਾਵਤਨ ਕਰ ਦਿੱਤਾ ਤਾਂ ਉਹਨਾਂ ਦੇ ਸਿੱਖ ਕਵੀਆਂ ਨੇ ਉਹਨਾਂ ਦੀ ਯਾਦ ਵਿੱਚ 12ਵਾਂ ਦੀ ਰਚਨਾ ਕੀਤੀ। ਇਹਨਾਂ ਵਿੱਚੋਂ ਬਾਬਾ ਚੰਦਾ ਸਿੰਘ ਦਾ ਲਿਖਿਆ 12ਵਾਂ ਕਾਫੀ ਮਕਬੂਲ ਹੋਇਆ। ਇਸ ਦਾ ਰਚਨਾਕਾਲ 1870-80 ਦਾ ਹੈ। ਇਹ 12ਵਾਂ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਸ ਵਿੱਚ ਪਹਿਲੀ ਵਾਰ ਵਿਯੋਗ ਦੇ ਨਾਲ ਨਾਲ ਸਿਆਸਤ ਦੀ ਗੂੰਜ ਵੀ ਸੁਣਾਈ ਦਿੰਦੀ ਹੈ। ਇਸ 12ਵਾਂ ਵਿੱਚ ਕਵੀ ਬਰਤਾਨਵੀ ਬਸਤੀਵਾਦ ਦੀ ਮੁਖਾਲਫਤ ਕਰਦਾ ਹੈ, ਜਿਸ ਕਰਕੇ ਅੰਗਰੇਜ਼ ਸਰਕਾਰ ਇਸ ਰਚਨਾ ਨੂੰ ਜ਼ਬਤ ਕਰ ਦਿੰਦੀ ਹੈ। 19ਵੀਂ-20ਵੀਂ ਸਦੀ ਵਿੱਚ ਮੌਲਾ ਬਖਸ਼ ਕੁਸ਼ਤਾ ਨੇ ਹੀਰ ਦਾ 12ਵਾਂ ਲਿਖਿਆ। ਸਦਾ ਰਾਮ ਦੀ ਸੱਸੀ ਅਤੇ ਦੌਲਤ ਰਾਮ ਦਾ ਰੂਪ ਬਸੰਤ ਵੀ 12ਵਾਂ ਕਾਵਿ ਰੂਪ ਵਿੱਚ ਰਚੇ ਗਏ। ਮੌਲਾ ਬਖਸ਼ ਕੁਸ਼ਤਾ ਨੇ ਆਪਣੇ 12ਵਾਂ ਵਿੱਚ ਆਮ ਬੰਦੇ ਦੇ ਜੀਵਨ ਦੀਆਂ ਦੁਸ਼ਵਾਰੀਆਂ ਅਤੇ ਅਮੀਰਾਂ ਹੱਥੋਂ ਹੁੰਦੀ ਗਰੀਬਾਂ ਦੀ ਲੁੱਟ ਨੂੰ ਜ਼ੁਬਾਨ ਦਿੱਤੀ। ਉਹ ਟਾਲੀ ਦੇ ਪੱਤਿਓ ਚੜਿਆ ਆ ਕੇ ਜੇਠ, ਪੁੱਛੇ ਕੌਣ ਗਰੀਬ ਨੂੰ ਐਸ਼ਾਂ ਕਰਦੇ ਸੇਠ। ਪੰਜਾਬੀ ਦੇ ਪਹਿਲੇ ਆਧੁਨਿਕ ਕਵੀ ਮੰਨੇ ਜਾਂਦੇ ਭਾਈ ਵੀਰ ਸਿੰਘ ਨੇ ਵੀ 12ਵਾਂ ਦੀ ਰਚਨਾ ਕੀਤੀ। ਪ੍ਰਗਤੀਵਾਦ ਦੇ ਪ੍ਰਭਾਵ ਹੇਠ ਅੰਮ੍ਰਿਤਾ ਪ੍ਰੀਤਮ ਨੇ ਵੀ 12ਵਾਂ ਲਿਖਿਆ, ਜਿਸ ਵਿੱਚ ਮੌਲਾ ਬਖਸ਼ ਕੁਸ਼ਤਾ ਵਾਂਗ ਨਿਤਾਣੀ ਅਤੇ ਨਿਮਾਣੀ ਲੁਕਾਈ ਦੇ ਹੱਕ ਵਿੱਚ ਨਾਰਾ ਬੁਲੰਦ ਕੀਤਾ ਗਿਆ। ਅੰਮ੍ਰਿਤਾ ਨੇ ਆਪਣੇ 12ਵਾਂ ਵਿੱਚ ਕਿਰਤੀ ਕਿਰਸਾਨਾਂ ਦੀ ਸਾਂਝ ਅਤੇ ਆਪਣੇ ਹੱਕ ਹਾਸਲ ਕਰਨ ਦੀ ਗੱਲ ਬੜੇ ਜੋਸ਼ੋ ਖਰੋਸ਼ ਨਾਲ ਕੀਤੀ। ਉਸ ਦੀ ਇਹ ਕਾਵਿ ਪੰਕਤੀ ਤਾਂ ਇੱਕ ਤਰ੍ਹਾਂ ਦਾ ਲੋਕ ਮੁਹਾਵਰੇ ਦਾ ਰੂਪ ਹੀ ਧਾਰਨ ਕਰ ਗਈ।
ਕਿ

0: ਵੇ ਕੰਡਿਆਲਿਆ ਚੜ੍ਹਿਆ ਮਹੀਨਾ ਪੋ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ।
1: ਪੰਜਾਬੀ ਵਿੱਚ 12 ਮਾਹ ਕਾਵ ਪਰੰਪਰਾ। ਹੁਣੇ ਤੁਸੀਂ ਡਾਕਟਰ ਯਾਦਵਿੰਦਰ ਸਿੰਘ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਸੁਫੀਆਨਾ ਕਲਾਮ। ਲਓ ਸੁਣੋ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਸੁਫੀਆਨਾ ਕਲਾਮ।

0: ਆਪਣਾ ਪਾਸਿੰਗ ਆਊਟ ਕੈਡਟਾਂ ਨੂੰ ਪੇਸ਼ੇਵਰਾਨਾ ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਦੀ ਤਾਕੀਦ ਕੀਤੀ। ਫੌਜ ਮੁਖੀ ਨੇ ਇਸ ਕੋਰਸ ਤੋਂ ਪਾਸ ਆਊਟ ਹੋਈਆਂ ਮਹਿਲਾ ਕੈਡਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਿੰਮਤ, ਦ੍ਰਿੜਤਾ ਅਤੇ ਫੌਜੀ ਉੱਤਮਤਾ ਲਿੰਗ ਨਿਰਪੱਖ ਗੁਣ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲੇ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਏ ARNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦੇਣ ਦੇ ਨਾਲ ਹੀ ਫੌਜੀ ਸੇਵਾਵਾਂ ਤੋਂ ਸੇਵਾਮੁਕਤ ਹੋ ਗਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰਾਂ ਵਜੋਂ ਉਨ੍ਹਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ ਤੇ ਫੁੱਲ ਮਾਲਾ ਭੇਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਨਾਲ ਸੇਵਾਮੁਕਤ ਹੋਣਾ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਏ। ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਅਤੇ ਸ਼ਾਨਦਾਰ ਦਸਿਆ।
1: A matter of great honor for me. मेरे लिए ये बहुत सम्मान की बात है कि मुझे तीनों सेनाओं से गार्ड ऑफ ऑनर लेने का अवसर मिला। इसके लिए मैं तीनों सेनाओं और सेना मुख्यालय को धन्यवाद देता हूँ। गार्ड ऑफ ऑनर के समापन के साथ मैं वर्दी में अपने साथियों से विदाई लेता हूँ। मैंने वर्दी में अंतिम बार समर स्मारक पर पुष्प चक्र अर्पित किया। ये उन वीर सैनिकों को मेरी विनम्र श्रद्धांजलि है जिन्होंने देश की सेवा में सर्वोच्च बलिदान दिया।
0: ਉੱਨੀ ਸੌ 81 ਵਿਚ ਭਾਰਤੀ ਫੌਜ ਵਿਚ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਅਤੇ ਆਪਣੇ ਸ਼ਾਨਦਾਰ ਫੌਜੀ ਕਰੀਅਰ ਦੌਰਾਨ ਕਈ ਮਹੱਤਵਪੂਰਨ ਕਮਾਨ ਅਤੇ ਸਟਾਫ ਅਹੁਦਿਆਂ ਤੇ ਰਹੇ। ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਜਨਰਲ ਚੌਹਾਨ ਦੀ ਥਾਂ ਲੈਣਗੇ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿਚ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਮਾਂ ਸਬੰਧੀ ਸਾਰਣੀ ਵਿਚ ਸੋਧ ਕੀਤੀ ਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇਕ ਅੰਸ਼ਕ ਸੋਧ ਸਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਏ ਕਿ ਪੰਜਾਬ ਵਿਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਉਤੇ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਵੇਗੀ। ਦਾਅਵਿਆਂ ਅਤੇ ਇਤਰਾਜ਼ਾਂ ਸਬੰਧੀ ਨਿਬੇੜਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਣੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਜੰਮੂ ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੇ ਕੇਂਦਰ ਸਰਕਾਰ ਦੇ ਸਰਹੱਦ ਦੇ 15 ਕਿਲੋਮੀਟਰ ਦੇ ਘੇਰੇ ਵਿਚ ਗੈਰ ਕਾਨੂੰਨੀ ਢਾਂਚਿਆਂ ਅਤੇ ਅਣ ਅਧਿਕਾਰਤ ਗਤੀਵਿਧੀਆਂ ਨੂੰ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਏ। ਇਹ ਫੈਸਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿਚ ਹੋਈ ਇਕ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਵਿਚ ਲਿਆ। ਅਰਨੀਆ, ਆਰਐਸਪੁਰਾ ਅਤੇ ਸੁਚੇਤਗੜ੍ਹ ਸਮੇਤ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਕਿਹਾ ਏ ਕਿ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਏ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਸਰਹੱਦ ਪਾਰੋਂ ਖਤਰਿਆਂ ਅਤੇ ਦੇਸ਼ ਵਿਰੋਧੀ ਤੱਤਾਂ ਵੱਲੋਂ ਗੈਰ ਕਾਨੂੰਨੀ ਬੁਨਿਆਦੀ ਢਾਂਚਿਆਂ ਅਤੇ ਅਣ ਅਧਿਕਾਰਤ ਨੈਟਵਰਕਾਂ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਸੰਵੇਦਨਸ਼ੀਲ ਬਣੇ ਹੋਏ ਨੇ। ਵਸਨੀਕਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਅਜਿਹੀਆਂ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਜ਼ਰੂਰੀ ਏ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਹਿੰਦੀ ਪੱਤਰਕਾਰਤਾ ਦਿਵਸ ਤੇ ਹਿੰਦੀ ਭਾਸ਼ਾ ਨੂੰ ਸਮਰਪਿਤ ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਵਧਾਈ ਦਿੱਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਹਿੰਦੀ ਪੱਤਰਕਾਰੀ ਨੇ ਸਮਾਜਿਕ ਚੇਤਨਾ ਜਗਾਉਣ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿਚ ਇਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕੀਤਾ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਵਿਦਰਭ ਅਤੇ ਛੱਤੀਸਗੜ੍ਹ ਵਿਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿਚ ਅੱਜ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਏ। ਪਠਾਨਕੋਟ ਵਿਚ ਗੜੇ ਵੀ ਪਏ ਨੇ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਸਮੇਤ ਬਹੁਤ ਸਾਰੀਆਂ ਥਾਵਾਂ ਤੇ ਬਾਰਿਸ਼ ਤੋਂ ਬਾਅਦ ਮੌਸਮ ਖੁਸ਼ਨੁਮਾ ਹੋ ਗਿਆ ਏ। ਮੌਸਮ ਵਿਭਾਗ ਵੱਲੋਂ ਸਾਰੇ ਪੰਜਾਬ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਏ। ਸਮਾਣਾ, ਪਟਿਆਲਾ, ਰਾਜਪੁਰਾ ਅਤੇ ਡੇਰਾ ਬਸੀ ਵਿਚ ਬਾਰਿਸ਼ ਪੈਣ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਗਿਆ ਏ। ਪਠਾਨਕੋਟ ਦੇ ਥੀਨ ਡੈਮ ਇਲਾਕੇ ਵਿਚ ਘੱਟੋ ਘੱਟ ਤਾਪਮਾਨ 18.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ 18 ਡਿਗਰੀ ਸੈਲਸੀਅਸ ਦਰਜ ਹੋਇਆ ਏ। ਬਿਹਾਰ ਵਿਚ ਤੂਫਾਨ, ਮੀਂਹ ਅਤੇ ਬਿਜਲੀ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿਚ 7 ਲੋਕਾਂ ਦੀ ਮੌਤ ਹੋ ਗਈ ਏ। ਗਯਾ ਵਿਚ 3, ਔਰੰਗਾਬਾਦ ਵਿਚ 2 ਅਤੇ ਸਾਰਨ ਅਤੇ ਖਗੜੀਆ ਜ਼ਿਲ੍ਹਿਆਂ ਵਿਚ 1-1 ਵਿਅਕਤੀ ਦੀ ਮੌਤ ਹੋਈ ਏ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੌਤਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ ਵਜੋਂ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ